0: ਜ਼ਰੀਏ ਆਪਾਂ ਨੂੰ ਬਹੁਤ ਜਾਣਕਾਰੀ ਮਿਲ ਸਕੇ। ਬਸ ਆਪਾਂ ਨੂੰ ਦੇਖਣ ਕੀ ਜ਼ਰੂਰਤ ਹੈ, ਸਿੱਖਣ ਕੀ ਜ਼ਰੂਰਤ ਹੈ, ਰੂਹ ਇਸਤੇਮਾਲ ਕਰਨ ਕੀ ਜ਼ਰੂਰਤ ਹੈ, ਸਦਉਪਯੋਗ ਕਰਨਾ ਹੈ ਆਪਾਂ।
1: ਬਿਲਕੁਲ ਬੇਬੇ। ਔਰ ਸ਼ਵੇਤਾ ਬੇਬੇ, ਕਈ ਵਾਰ ਤਾਂ ਆਪਾਂ ਇਹ ਵੀ ਪੜ੍ਹਾ ਹਾਂ ਕਿ ਆਪਣੇ ਕਾਫੀ ਪੜ੍ਹੇ ਲਿਖੇ ਜੋ ਬਣ ਬਾਈ ਥੇ, ਜੋ ਨੌਕਰੀ ਛੋੜ ਛੋੜ ਕੇ, ਬੜੇ ਬੜੇ ਬਿਜ਼ਨਸ ਛੋੜ ਕੇ ਆਪਣੀ ਖੇਤੀ ਮਾ ਗਏ ਹੈ, ਕਿਉਂਕਿ ਉਹਨਾਂ ਨੇ ਦੇਖ ਲਿਆ ਹੈ ਕਿ ਬਈ ਅਗਰ ਹਮ ਨਈ ਤਕਨੀਕ ਕੇ ਸਾਥ ਖੇਤੀ ਕਰਾਂਗੇ ਤੋ ਖੇਤੀ ਵੀ ਘਾਟਾ ਕਾ ਸੌਦਾ
0: ਨਹੀਂ ਹੈ। ਬਹੁਤ ਸੇ ਭਾਈ ਹੈ ਜੋ ਨਈ ਇੱਖ ਲਗਾ ਰੱਖ ਰਹੇ ਹੈ, ਕਈ ਕਈ ਕਿੱਲਾ ਮੈਂ ਇੱਖ ਲਗਾ ਰਹੇ ਹੈ।
1: ਬਿਲਕੁਲ ਬੇਬੇ।
0: ਔਰ ਬਹੁਤ ਸੇ ਕਿਸਾਨ ਭਾਈ ਜੋ ਬੀਜ ਬਣਾ ਕੇ ਵੇਚੇ ਹੈ, ਬਹੁਤ ਸੇ ਕਿਸਾਨ ਭਾਈ ਜੋ ਵਰਮੀ ਕੰਪੋਸਟ ਵਗੈਰਾ ਤਿਆਰ ਕਰਕੇ ਬਹੁਤ ਬੜਾ ਬਿਜ਼ਨਸ ਕਰ ਰਹੇ ਹੈ, ਬਹੁਤ ਸੇ ਮਤਲਬ ਬੜੇ ਬੜੇ ਇਕਾਈ ਪਲਾਂਟ ਉਹਨਾਂ ਨੇ ਲਗਾ ਰੱਖੇ ਹੈ। ਬਸ ਉਹ ਆਪਣੀ ਸੋਚ ਪਰ ਨਿਰਭਰ ਹੈ ਕਿ ਕਿਸ ਸਤਰ ਤੋਂ ਸ਼ੁਰੂ ਕਰਿਆ, ਹਰ ਕਿਸ ਸਤਰ ਤੱਕ ਲੈ ਕੇ ਜਾਣਾ ਹੈ। ਸਮੇਂ ਕੇ ਸਾਥ ਸਾਥ ਉਹਨਾਂ ਨੇ ਮਿਹਨਤ ਕਰੀ ਹੈ, ਧੀਰੇ ਧੀਰੇ ਆਪਣਾ।
1: ਔਰ ਸ਼ਵੇਤਾ ਬੇਬੇ, ਆਪਣੇ ਬਣ ਭਈਆ ਤੇ ਕਹਾਂਗੇ ਕਿ ਉਹ ਜ਼ਮਾਨਾ ਬਦਲ ਗਿਆ ਜੋ ਦੇਖਾ ਦੇਖੀ ਕਰਿਆ ਕਰਦੇ ਆਪਾਂ।
0: ਹਾਂ,
1: ਕਿ ਵੀ ਫਲਾਣਾ ਨੇ ਪਛਲੀ ਵੀ ਮਿਰਚ ਬੋਈ ਥੀ, ਉਸਕੋ ਸੁਤਰੀ ਹੋ ਗਈ ਤੋ ਮੈਂ ਵੀ ਮਿਰਚ ਬੋਲੂੰ। ਕਿਸੇ ਨੂੰ ਗੋਭੀ ਲੈ ਰੱਖੀ ਹੈ, ਔਰ ਤੋਰ ਸੁਵਿਧਾ ਵੀ ਬਾਖੜੀ ਕੀ ਵੀ ਖੇਤੀ ਹੋਣ ਲੱਗ ਰਹੀ ਹੈ। ਆਪ ਦੇਖੋ ਕਿਤਨੀ ਬੜੀ ਦਵਾਈਆਂ ਬਤਾਵਾਂ ਹੈ, ਇਸਕਾ ਇਸਤੇਮਾਲ ਹੋਣ ਲੱਗ ਰਿਹਾ ਹੈ।
0: ਉਸ ਦੇ ਪੌਦੋਂ ਕੀ,
1: ਉਸ ਦੇ
0: ਪੌਦੇ ਅਗਰ ਆਪਾਂ ਕਰਾਂ ਤਾਂ ਬਹੁਤ ਅੱਛਾ ਫਾਇਦਾ ਹੈ ਹਮਨੇ ਉਸ ਦੇ ਪੌਦੋਂ ਕੀ। ਬਸ ਆਪਣਾ ਥੋੜਾ ਸਾ ਬਦਲਾਵ ਕਰਨ ਕੀ ਜ਼ਰੂਰਤ ਹੈ, ਔਰ ਉਹ ਬਦਲਾਵ ਜਬ ਹੋਗਾ, ਜਦ ਆਪਾਂ ਨੇ ਬਦਲਾਵ ਕਰਨਾ ਤਾਂ ਸ਼ੁਰੂਆਤ ਆਪਣਾ ਤਾਂ ਕਰਨੀ ਪੜੇਗੀ।
1: ਬਿਲਕੁਲ,
0: ਕਿਉਂਕਿ ਥੋੜਾ ਸਾ ਏਰੀਆ ਮੈਂ ਆਪ ਸ਼ੁਰੂਆਤ ਕਰਕੇ ਦੇਖ ਲੇ, ਧੀਰੇ ਧੀਰੇ ਉਸ ਨਾਲ ਬਦਲ ਲੂੰਗੀ। ਇੱਕਦਮ ਨਾ ਸਾਰਾ ਬਦਲਾਵ ਹੋਗਾ ਤਾਂ, ਕਿਉਂਕਿ ਦੇਖੋ ਰੋਜ਼ ਮਰਾ ਕੇ ਖਰਚੇ ਹੈ, ਨਵਾਂ ਬਦਲਾਵ ਹੋਇਆ ਫਿਰ ਦਿੱਕਤ ਆਵਾ, ਕਈ ਵਾਰ ਫਸਲ ਕਾ ਟਾਈਮ ਬੜ ਜਾ ਹੈ। ਜੈਸੇ ਮੈਂ ਉਸ ਦੇ ਪੌਦੋਂ ਕੀ ਲੈ ਲਈ, ਮਨ ਕਰੇ ਇੱਕ ਸਾਲ ਕੀ ਬਜਾਏ ਆਪਣੇ ਡੇਢ ਸਾਲ ਮੈਂ ਪੱਕੇ ਤਿਆਰ ਹੋਇਆ, ਤਾਂ
1: ਉਸਕਾ ਵੀ ਬੇਬੇ ਆਪਣੀ ਬਾਤ ਸਹੀ ਹੈ ਕਿ ਆਪਾਂ ਨੂੰ ਬਦਲਾਵ ਕਰਾ ਤਾਂ ਸੋਚਣਾ ਵੀ ਪੜਿਆ, ਕਿਉਂਕਿ ਉਸਕੀ ਮਾਰਕੀਟ ਕੜਾ ਹੈ, ਕਿਸ ਜਗ੍ਹਾ ਪੇ ਹੈ, ਨਹੀਂ ਹੈ, ਕਿਤਨੀ ਡਿਮਾਂਡ ਆਪਾਂ ਅਗਲਨ ਕਰੀ ਥੀ, ਕਿਤਨੀ ਆਪਣੀ ਖਰੀਦੀ ਗਈ। ਤਾਂ ਦੇਖੋ ਰਿਸਕ ਤਾਂ ਸਵਿਤਾ ਬੇਬੇ ਇਸ ਮੇ ਵੀ ਰਵਾ ਹੈ, ਫਿਰ ਇਹ ਤਾਂ ਦੇਖੋ ਮਾਨ ਕੇ ਚੱਲਣਾ ਪੜੇਗਾ ਆਪਾਂ ਜਬ ਆਪਣੀ ਸ਼ੁਰੂਆਤ ਕਰਾਂ ਹਾਂ ਉਸਮੇ,
0: ਕਿਉਂਕਿ ਹਰ ਸਿੱਕੇ ਕੇ ਦੋ ਪਹਿਲੂ ਹੋਏ ਹੈ, ਥੋੜਾ ਬਹੁਤ ਰਿਸਕ ਹਰ ਕੰਮ ਮੈਂ ਹੈ, ਔਰ ਬਿਨਾਂ ਮਿਹਨਤ ਕੇ ਆਪਾਂ ਕੁਛ ਨਹੀਂ ਕਰ ਸਕਤੇ।
1: ਬਿਲਕੁਲ ਬੇਬੇ,
0: ਮਿਹਨਤ ਬਹੁਤ ਜ਼ਰੂਰੀ ਹੈ, ਮਿਹਨਤ ਕੇ ਸਾਥ ਸਾਥ ਆਪਣਾ ਪ੍ਰਸ਼ਿਕਸ਼ਣ ਬਹੁਤ ਜ਼ਰੂਰੀ ਹੈ।
1: ਸਮੇਂ ਸਮੇਂ ਬੇਬੇ ਜਦ ਕੰਮ ਕੀ ਬਾਤ ਆਪਣੇ ਬਤਾਈ ਹੈ ਕਿ ਜਬ ਤੱਕ ਆਪਾਂ ਨੇ ਪ੍ਰਸ਼ਿਕਸ਼ਣ ਨਹੀਂ ਲਵਾਂਗੇ ਤਦ ਤੱਕ ਫਿਰ ਆਪਾਂ ਕਿਤਨਾ ਹੀ ਦੇਖ ਲਿਆ।
0: ਹਾਂ, ਕਿਉਂਕਿ ਕਈ ਤੋਂ ਕਿਸਾਨ ਭਾਈ ਆਪਣੇ ਆ ਕੇ ਆਪਣੇ ਡਾਕਟਰਾਂ ਦਾ ਸੰਪਰਕ ਮਰ ਰਹੇ ਹੈ, ਆ ਕੇ ਵੀ ਆਪਣੀ ਫਸਲ ਦਿਖਾਤੇ ਰਹੇ ਹੈ, ਬਾਤਚੀਤ ਕਰਦੇ ਨੇ। ਕਈ ਕਿਸਾਨ ਭਾਈ ਆਣਾ ਵੀ ਉਚਿਤ ਨਹੀਂ ਸਮਝਦੇ, ਤਾਂ ਉਹ ਆਪਣੇ ਵਾਂ ਆਪਣੇ ਕਿਸਾਨ ਭਾਈਆਂ ਦੇ ਸਾਥ ਸਾਂਝਾ ਕਰ ਸਕੇ ਹੈ।
1: ਤਾਂ ਉਸ ਵੀ ਤਾਂ ਬੇਬੇ ਕਾਰਜਕ੍ਰਮ ਨਈ ਤਕਨੀਕ ਆਪਾਂ ਨੂੰ ਬਤਾ ਦੀ ਹੈ, ਔਰ ਆਪਣੇ ਕਾਰਜਕ੍ਰਮ ਕਿਸਾਨ ਵਾਣੀ ਕੇ ਪ੍ਰਾਯੋਜਕ ਹੈ ਕ੍ਰਿਸ਼ੀ ਏਵਂ ਕਿਸਾਨ ਕਲਿਆਣ ਮੰਤਰਾਲਾ ਭਾਰਤ ਸਰਕਾਰ। ਔਰ ਇਹ ਆਪਣਾ ਕਿਸਾਨ ਵਾਣੀ ਕਾ ਸਮਾਂ ਸਮਾਪਤ ਹੋਣ ਲੱਗ ਰਿਹਾ ਹੈ, ਥੋੜੀ ਆਣਵਾ ਬਣ ਪਈ ਹੈ, ਤਾਂ ਫਿਰ ਮਿਲਾਂਗੇ ਕਾਰਜਕ੍ਰਮ ਹਰੇ ਗਾਂਵ ਮੇਂ।

0: ਸਵਿਤਾ ਬੇਬੇ, ਇਹ ਤੋਂ ਸੁਣਿਆ ਸਾਰੇ ਬਣ ਭਾਈਆਂ ਨੇ ਫਿਲਮ ਦੁਨੀਆ ਕਾ ਮੇਲਾ
1: ਗੀਤ
0: ਕਾ ਗੀਤ ਬੇਬੇ। ਔਰ ਬਾਤ ਕਰਾਂ ਤੇ ਆਪਾਂ ਗਰਮੀ ਕਾ ਮੌਸਮ ਮੈਂ ਆਪਣੀ ਸਿਹਤ ਔਰ ਸਵਾਸਥਯ ਕੀ
1: ਧਿਆਨ ਕੇ ਬਾਰੇ ਮੈਂ
0: ਧਿਆਨ ਚੁੱਕਰ ਰੱਖਾਂ ਆਪਾਂ। ਔਰ ਇਸਮੇ ਦੇਖੋ ਆਪਣਾ ਕੁਛ ਬਾਤੇ ਬਤਾ ਦੀ ਆਪਣੇ ਬਣ ਭਾਈਆਂ ਤੇ ਕਿ ਬਈ ਇੱਕ ਤੋਂ ਬਾਰਾਂ ਸੇ ਚਾਰ ਕੇ ਵਿੱਚ ਮੈਂ ਬਾਹਰ ਨਾ ਨਿਕੜਾ ਆਪਾਂ।
1: ਹਾਂ,
0: ਔਰ ਜਦ ਵੀ ਆਪਾਂ ਬਾਹਰ ਜਾਵਾਂ ਤੋ ਚੁੰਦੜੀ ਅੰਗੋਛਾ ਪਾਣੀ ਕੀ ਬੋਤਲ ਆਪਾਂ ਨੇ ਸਾਥ ਮੇ ਰੱਖਣੀ ਹੈ।
1: ਔਰ ਆਪਣਾ ਸੰਤੁਲਿਤ ਤਾਰ ਲੈਵੇਂ, ਬਿਲਕੁਲ ਥੋੜਾ ਕਮ ਖਾਵੇਂ, ਹਲਕਾ ਭੋਜਨ ਲੈਵੇਂ, ਕਿਉਂਕਿ ਸਵਸਥ ਸਰੀਰ ਆਪਣਾ ਹੈ, ਆਪਣਾ ਸਵਸਥ ਦਾ ਧਿਆਨ ਵੀ ਆਪਾਂ ਨੇ ਰੱਖਣਾ ਪੜੇਗਾ।
0: ਬਿਲਕੁਲ,
1: ਜੋ ਚੀਜ਼ ਤਾਂ ਆਪਣੇ ਦਿੱਕਤ ਲੱਗੇ ਉਹ ਨਾ ਖਾਵੇਂ, ਤੁਰੰਤ ਬੰਦ ਕਰਦੇ। ਔਰ ਗਰਮੀ ਤੋਂ ਬਚਾਓ ਕੇ ਲਈ ਲਿਕਵਿਡ ਮੈਂ ਜ਼ਿਆਦਾ ਲੈਵੇਂ, ਪਾਣੀ ਲੈ ਲੈ, ਲੱਸੀ ਲੈ ਲੈ, ਔਰ ਗਰਮਾ ਬਣਾ ਕੇ ਖਾ ਲੇ, ਬਾਹਰ ਕਾ ਨਾ ਖਾਵੇ।
0: ਬਿਲਕੁਲ,
1: ਕਈ ਵਾਰੀ ਆਪਾਂ ਬਾਹਰ, ਕਈ ਵਾਰੀ ਆਪਣਾ ਮਨ ਕਰਜਾ ਹੈ ਕਿ ਬਾਹਰ ਕੱਟੇ ਫਟੇ ਫਲ ਹੋਏ ਹੈ, ਕਈ ਦੇਰ ਕੇ ਪੜੇ ਹੋਏ ਹੈ, ਲੇਕਿਨ ਆਪਾਂ ਸੋਚਿਆ ਕੱਟ ਕੇ ਦੇ ਦੇਗਾ ਖਾ ਲੇ, ਉਸਮੇ ਆਪਣਾ ਪਰੇਸ਼ਾਨੀ ਉਸਕਾ ਹੈ, ਕਿਉਂਕਿ ਆਪਣਾ ਸਵਸਥਾ ਕਈ ਦਿਨ ਉਹਨਾਂ ਸਵਸਥਾ ਕਾ ਪੂਰਾ ਧਿਆਨ ਰੱਖਣਾ, ਸਾਫ਼ ਸਫਾਈ ਕਾ, ਖਾਣਾ ਹੋ ਜਬ ਵੀ ਪੂਰੇ ਸੁਥਰੀ ਤਰੀਆਂ ਆਪਣਾ ਹੱਥ ਹੁੱਥ ਧੋ ਕੇ ਆਪਣਾ
0: ਆਪਣੇ ਜੋ ਵੀ ਸਾਧਨ ਹੈ, ਸਰਕਾਰੀ ਬੱਸ ਹੈ ਔਰ ਹੈ, ਉਨਕਾ ਇਸਤੇਮਾਲ ਆਪਾਂ ਜ਼ਿਆਦਾ ਸੇ ਜ਼ਿਆਦਾ ਕਰਨਾ ਹੈ। ਔਰ ਜਬ ਵੀ ਜਾਵਾਂ ਤੋ ਆਪਣਾ ਅੰਗੋਛਾ ਹੈ, ਪਾਣੀ ਕੀ ਬੋਤਲ ਹੈ, ਇਹ ਜ਼ਰੂਰ ਆਪਾਂ ਨੇ ਸਾਥ ਮੈਂ ਰੱਖਣੀ ਹੈ,
1: ਕਿਉਂਕਿ ਪਾਣੀ ਜ਼ਿਆਦਾ ਪੀਣਾ ਹੈ ਔਰ ਪਾਣੀ ਕੀ ਸ਼ੁੱਧਤਾ ਕਾ ਵੀ ਧਿਆਨ ਰੱਖਣਾ ਹੈ ਆਪਾਂ ਨੇ, ਕਿਉਂਕਿ ਕਈ ਵਾਰੀ ਦੇਖਾਂ ਕਿ ਜੋ ਪਾਣੀ ਹੋਇਆ ਹੈ ਆਪਾਂ ਨੇ ਸ਼ੁੱਧ ਨਹੀਂ ਹੁੰਦਾ, ਕਈ ਵਾਰ ਖਰਾਬ ਪਾਣੀ ਵੀ ਚੜ ਜਾ ਹੈ, ਤਾਂ ਆਪਾਂ ਨੂੰ ਧਿਆਨ ਰੱਖਣਾ ਹੈ ਅੱਛੀ ਤਰ੍ਹਾਂ ਕਿ ਪਾਣੀ ਕੀ ਸ਼ੁੱਧਤਾ, ਆਪਣੇ ਮਤਲਬ ਜੋ ਸ਼ੁੱਧ ਕਰਨ ਵਾਲਾ ਯੰਤਰ ਲੱਗੇ ਹੋਏ ਆ ਉਬਾਲ ਕੇ ਪੀ ਲੇ, ਮਤਲਬ ਪਾਣੀ ਕੀ ਸ਼ੁੱਧਤਾ ਕਾ ਪੂਰਾ ਧਿਆਨ ਰੱਖਣਾ ਹੈ। ਫਲ ਸਬਜ਼ੀਆਂ ਜੋ ਆਪਾਂ ਬਾਜ਼ਾਰ ਤੋਂ ਲਿਆਵਾਂ ਹਾਂ, ਕਾਟਣੇ ਤਾਂ ਛਿਲਣੇ ਤਾਂ ਪਹਿਲੇ ਉਹਨਾਂ ਪੂਰੀ ਤਰ੍ਹਾਂ ਉਹਨੇ ਸਾਫ਼ ਕਰ ਲਏ।
0: ਬਿਲਕੁਲ ਬੇਬੇ, ਔਰ
1: ਰਸੋਈ ਮੈਂ ਸਾਫ਼ ਸਫਾਈ ਕਾ ਪੂਰਾ ਧਿਆਨ ਰੱਖਣਾ ਹੈ, ਕਿਉਂਕਿ ਡਸਟਬਿਨ ਕੋ ਹਮੇਸ਼ਾ ਬੰਦ ਰੱਖ ਕੇ ਰੱਖਣਾ ਹੈ, ਔਰ ਗਰਮੀ ਮੈਂ ਖੁੱਲੇ ਕੂੜੇ ਪਰ ਕਈ ਵਾਰ ਦੇਖਾਂ ਕਿ ਮੱਖੀਆਂ ਬਿਨ ਬਿਨ ਆ ਰਹੀ ਹੋਵੇ, ਤਾਂ ਉਸ ਤੋਂ ਵੀ ਆਪਾਂ ਨੇ ਡਾਇਰੀਆ ਹੈ, ਫੂਡ ਪਾਇਜਨਿੰਗ ਜੈਸੀ ਬਿਮਾਰੀਆਂ ਵੱਧ ਸਕੇ ਹੈ।
0: ਬਿਲਕੁਲ ਬੇਬੇ,
1: ਗਰਮੀ ਮੈਂ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਪੜਾ ਹੈ, ਜੈਸੇ ਬਿਸਤਰ
0: ਸਭ ਕਿਆ ਮੈਂ ਦੇਖੋ ਆਪਾਂ ਨੇ ਆਪਣੀ ਸਾਫ਼ ਸਫਾਈ ਕਾ, ਆਪਣੇ ਘਰ ਕੀ ਕਾ, ਆਪਣੀ ਸਿਹਤ ਕਾ, ਸਵਸਥ ਕਾ ਧਿਆਨ ਰੱਖਣਾ ਹੈ।
1: ਇਨ ਦਿਨਾਂ ਮੈਂ ਦੇਖੋ ਪਾਣੀ ਕੇ ਬਰਤਨ ਰੱਖੇ ਜਾਵੇ, ਜੈਸੇ ਪਸ਼ੂ ਕੇ ਲਈ, ਪਕਸ਼ੀਓ ਕੇ ਲਈ, ਕੂਲਰ ਚਲਾਏ ਜਾਵੇ ਹੈ, ਕੂਲਰ ਕਾ ਪਾਣੀ ਬਦਲਣਾ, ਉਨਕਾ ਸੋਰੋਂ ਕਾ ਪਾਣੀ ਬਦਲਣਾ,
0: ਬਿਲਕੁਲ,
1: ਮਤਲਬ ਰੁਕੇ ਹੋਏ ਪਾਣੀ ਮੈਂ ਕਈ ਵਾਰ ਡੇਂਗੂ ਮਲੇਰੀਆ ਕੇ ਮੱਛਰ ਪਨਪ ਜਾ ਹੈ, ਤੋ ਮਤਲਬ ਛੋਟੀ ਛੋਟੀ ਬਾਤੋਂ ਕਾ ਪੂਰਾ ਆਪਾਂ ਨੂੰ ਧਿਆਨ ਰੱਖਣਾ ਪੜੇਗਾ, ਆਪਾਂ ਨੇ ਬਚਾਉਣਾ ਹੈ ਤੋ ਆਪਣੇ ਆਪ ਕੋ ਗਰਮੀ ਸੇ ਔਰ ਬਿਮਾਰੀ ਸੇ।
0: ਬਿਲਕੁਲ,
1: ਔਰ ਜੈਸੇ ਜ਼ਿਆਦਾ ਪਾਣੀ ਪੀਵਾਂਗੇ ਤੋ ਸਰੀਰ ਕੀ ਗੰਦਗੀ ਬਾਹਰ ਨਿਕਲੇਗੀ, ਕਮ ਤੋਂ ਕਮ 10-12 ਗਿਲਾਸ ਪਾਣੀ ਜ਼ਰੂਰ ਪੀਵੇ।
0: ਬਿਲਕੁਲ ਬੇਬੇ, ਔਰ ਇਸਕੇ ਸਾਥ ਮੈਂ ਸਵਿਤਾ ਬੇਬੇ ਇੱਕ ਅੱਧੀ ਬਾਤ ਇਹ ਵੀ ਕਹਿ ਦਿਆਂ ਕਿ ਦੇਖੋ ਪਾਣੀ ਕਾ ਆਪਾਂ ਨੂੰ ਖਰਚਾ ਇੰਨੇ ਨਾ ਜ਼ਿਆਦਾ ਹੋਇਆ ਹੈ, ਤੋ ਖਰਚਾ ਕਮ ਕਰਿਆ ਜਾਵੇ, ਇਸਕਾ ਵੀ ਆਪਾਂ ਨੂੰ ਸਾਥ ਮੈਂ ਜ਼ਰੂਰ ਧਿਆਨ ਰੱਖਣਾ ਪੜੇਗਾ ਕਿ ਪਾਣੀ ਵੇਸਟੇਜ ਨਾ ਕਰੇ।
1: ਹਾਂ, ਪਾਣੀ ਦਾ ਬਚਾਓ,
0: ਪਾਣੀ ਦਾ ਬਚਾਓ ਦੇਖੋ ਜ਼ਰੂਰ ਧਿਆਨ ਰੱਖਣ ਸਾਥ ਮੈਂ, ਕਿਉਂਕਿ ਕਈ ਵਾਰੀ ਆਪਾਂ ਨੂੰ ਲੱਗਦਾ ਹੈ ਕਿ ਸਾਂਝ ਸਵੇਰੇ ਦੇਖ ਆਪਾਂ ਨੂੰ ਬੜੇ ਬੜੇ ਆਪਣੇ ਆਂਗਣ ਹੈ, ਘਰ ਹੈ, ਤੋ ਪਾਈਪ ਲੈ ਕੇ ਆਪਾਂ ਸ਼ਾਮ ਨੂੰ ਵੀ ਨੀ ਸੋਚਾਂ, ਅੱਛਾ ਸਾਰਾ ਛਿੜਕ ਦਿਆਂ, ਤੜਕੇ ਨੇ ਵੀ ਛਿੜਕ ਦਿਆਂ, ਡਾਂਗਰ ਪਸ਼ੂਆਂ ਨਾਲ ਵੀ ਬਾਰ ਬਾਰ ਆਪਾਂ ਨੂੰ ਆਉਂਦੇ ਰਵਾਂ ਹਾਂ, ਗਾਡੀ ਘੋੜੇ ਵੀ ਧੋਂਦੇ ਰਵਾਂ ਹਾਂ, ਤੋ ਉਸਮੇ ਆਪਾਂ ਜੈਸੇ ਆਪਣਾ ਆਰ ਓ ਕਾ ਪਾਣੀ ਆਵਾ ਹੈ, ਵੇਸਟੇਜ ਕਾ ਜੋ ਪਾਣੀ ਹੈ, ਉਸਨੇ ਜ਼ਰੂਰ ਸੇਵ ਕਰ ਲਿਆ,
1: ਸੰਤੁਲਿਤ ਆਹਾਰ ਆਪਾਂ ਲੈ।
0: ਬਿਲਕੁਲ,
1: ਖੀਰਾ ਹੈ, ਕੱਕੜੀ ਹੈ, ਟਮਾਟਰ ਹੈ, ਇਸਕੋ ਆਪਣੇ ਡਾਇਟ ਮੈਂ ਸ਼ਾਮਿਲ ਕਰ ਲੇ, ਪਾਚਨ ਕੋ ਸਹੀ ਰੱਖਾ ਹੈ, ਸਰੀਰ ਮੈਂ ਪਾਣੀ ਕੀ ਕਮੀ ਵੀ ਪੂਰਾ ਕਰਾ ਹੈ, ਜੈਸੇ ਤਰਬੂਜ ਹੈ, ਖਰਬੂਜਾ ਹੈ, ਔਰ ਬਾਰ ਬਾਰ ਬਾਣ ਔਰ ਬਈਆ ਨੀ ਕਹਾ ਵੀ ਹਲਕਾ ਖਾਣਾ ਖਾਵੇਂ, ਜ਼ਿਆਦਾ ਖਾਣੇ ਕੀ ਬਜਾਏ ਥੋੜਾ ਖਾਵੇਂ, ਤੋ ਆਪਣੇ ਪਚਣੇ ਮੈਂ ਕੋਈ ਦਿੱਕਤ ਨਹੀਂ ਹੋਵੇ। ਔਰ ਮਸਾਲੇਦਾਰ ਹੈ ਜੈਸੇ ਖਾਦੇ ਤਲੇ ਗੁਣੇ, ਸਮੋਸੇ, ਪਕੌੜੇ, ਜ਼ਿਆਦਾ ਮਸਾਲੇ ਖਾਣਾ ਸਰੀਰ ਕੀ ਗਰਮੀ ਬਢਾਵਰ ਪਾਚਨ ਕਿਰਿਆ ਨੇ ਔਰ ਵੀ ਕਮਜ਼ੋਰ ਕਰਦੇ ਹੈ, ਬਾਹਰ ਕਾ ਖਾਣਾ ਬਿਲਕੁਲ ਅਵੋਇਡ ਕਰੇ ਆਪ। ਕਈ ਵਾਰ ਦੇਖਾਂ ਕਿ ਸੜਕ ਕਿਨਾਰੇ ਕੱਟੇ ਫਲ, ਖੁੱਲੇ ਪੇ ਪਦਾਰਥ, ਇਸ ਤਰ੍ਹਾਂ ਦੀ ਕਈ ਸਾਰੀ ਚੀਜ਼ਾਂ ਹੋਏ ਜੋ ਆਪਣਾ ਮਨ ਕਰਜਾ ਹਰ ਲਾਲਚ ਮੈਂ ਆਪਾਂ ਖਾ ਲਿਆ।
0: ਅਰਸ਼ਵਿਤਾ ਬੇਬੇ, ਕਈ ਵਾਰ ਗਰਮੀ ਬਾਹਰ ਤਾਵਾਂ ਹਾਂ ਤੋ ਭੁੱਖ ਵੀ ਲੱਗ ਰਹੀ ਹੋਇਆ ਹੈ, ਤੋ ਨੂੰ ਜੀ ਵੀ ਕਰੇ ਹੈ ਕਿ ਚਲੋ ਖਾ ਲਿਆ, ਉਹ ਕਈ ਦੇਰ ਤੱਕ ਖਾਲੀ ਪੇਟ ਹੋਇਆ ਹੈ, तो इन सारी बातों का सुविधा भी अपन जरूर ध्यान रखना पड़ेगा। सेहत है तो
1: पहले ना सुनीता बान सब तो पहले जो एक जमाना आया करता जो रात ना बताओ ना कि दलिया खिचड़ी बना के और सबेरे वो लस्सी में या दही में
0: खाया करते
1: दूध में खाना होता खाया करते राबड़ी बनाया करते
0: राबड़ी का टाइम पे
1: राबड़ी पिया करते तो गर्मी लो दो अभी कौन लगा करती और कितने मजबूत होया करते अपने बुजुर्ग उनका स्वास्थ्य एकदम टनाटन होया करता। अब ना तो वो खुराक रही हाँ। ना वो खाना रहा ना वो खान पान रहा
0: और ना, ना खाने वाले रहे ना खाने वाले ना उस डाल का
1: काम रहा। हाँ बिल्कुल वो इतनी बढ़िया खुराक आप पचा सका तो जिस हिसाब का अपना खाना पीना रहे उसे अपना काम धंधा रहे उसे शरीर हो रहा है
0: बिल्कुल।
1: तो लेकिन अपना थोड़ा थोड़ा अपने शरीर का पूरा ध्यान रखे जो थोड़ा बहुत व्यायाम करना हो अपने सुबह
0: शाम काम की बात याद करा दी की थोड़ी मोटी हल्की फुल्की एक्सरसाइज
1: जरूर करें क्योंकि अपना शरीर भी रबड़ जिसा हुआ सुनीता इसमें जिसा डालांगे ना उसा ही बन जाएगा। तो अपना लिए खुद के लिए टाइम जरूर निकाला भाग दौड़ का जमाना में खाली बैठे रहेंगे लेकिन अपने लिए टाइम कौन निकाला सोचते ही नहीं अपन अपने बारे में भी आज हमने की करया की करना था
0: सही बात
1: के बाकी रह गया मतलब ये इन चीजों से आप धीरे धीरे पर होते जा रहे हैं या तो बोल
0: बात और फिर मैं भूल जाऊंगी कि जैसे ही बड़का की छुट्टी हो रही है तो देखो उन बोझ बनाने की बजाय घर का काम करना धीरे धीरे सारे बच्चा में बांट के कि भाई आज आपने ये काम करना है आपकी यह ड्यूटी रहोगी
1: हाँ हाँ।
0: इसके साथ में वो काम करना भी सीख जाऊंगी
1: काम स्कूल का भी करवा दें धीरे धीरे
0: क्योंकि
1: और अब इन दिनों में जो बच्चे हैं दादी का नानी का नानी का दादी का मतलब इन इधर उधर भी जाएंगे
0: जाएंगे बेबे तो जरूरी
1: जरूरी है
0: घुमाई फिराई
1: रिश्ते नाते प्रेम प्यार बनाए रखना है आपने और नहीं जावे आवेंगे तो यूं तो भूले जावेंगे पता ही कौन लगेगा क्योंकि छोटे छोटे बच्चों में छोटे छोटी यादें उनके वे मीठी मीठी यादें हमेशा याद रहे हैं
0: बिल्कुल। तो सुविता बेबे बातचीत तो आप बाण भाइयों के और भी करते रहेंगे तो भाइयों का करवा दें मनोरंजन एक और फिल्मी गीत सुना दें भाइयों ने
1: सुना
0: तो सुनेंगे भाई ये फिल्म पनघट से गीत।